0: ਨਹੀਂ ਦੇਖੋ ਰਿਸ਼ਤੇਦਾਰੀ
1: ਸਹੀ ਹੈ
0: ਉਹ ਜਦ ਤੂੰ ਜਿੰਦ ਝਟਕਾਓ ਉਹ ਟੂਟੇ ਸਹੀ ਜੁੜੇ ਨਹੀਂ ਉਹ ਜੁੜੇ ਸੀ ਗੱਠ ਪਰ
1: ਗੱਠ ਪਰ ਜਾਏ
0: ਗੱਠ ਪਰ ਇਹ ਜਾ ਮੈਂ ਤੂੰ ਬਸ ਵੀ ਰੁਕਤੇ ਰਿਹਾ ਮੈਂ
1: ਨਹੀਂ ਗਏ
0: ਟੂਕੇ ਚ ਰੋਗਾ ਜੋ ਨ ਬਪਰੋਸ ਕੀ ਨ
1: ਬਪਰੋਸ ਕੀ ਨ ਕਈ ਜਵਾਬ ਹਾਂ
0: ਸੋ ਪਰੋਸਨ ਨੇ ਸੋਚੀ
1: ਹਾਂ
0: ਤੇ ਅਗਰ ਹਮ ਭੋਜਨ ਕਰਾਉ ਤੋ ਕੇਰ ਵੇਰ ਕੋ ਸੰਗ ਹੈ
1: ਸਹੀ ਹੈ
0: ਬੋਲ ਭਰ ਜੇ ਜਾ ਹਾਂ ਸੋ ਉਹਨੇ ਹਕੀ ਸੋ ਜੈਸੇ ਕਛੂ ਪੁਟਿਆ ਪਰ ਮੂਤ ਕੀ ਕੋਈ ਰਾਨਾਸ ਮਿਲ ਲੈ ਗਏ
1: ਹਾਂ ਫਿਰ ਕਮਾਈ ਖੋ ਪੁੱਟੇ ਪਾਲਿਆ ਲੈ ਗਏ
0: ਮੈਂ ਕੋਈ ਜਾਂ ਪੁਣ ਕੀ ਰਾਨਾਸ ਹਕੀ ਹੋ ਫਿਰ ਪਹੁੰਚ ਗਏ ਹਾਂ ਮੈਂ ਸਤਖੰਡਾ ਪੇ ਪਹੁੰਚ ਗਏ ने सोची रानी ने कि अगर भोजन है तो ये भूखे और रात को है समैया ना हो तो हम भोजन नहीं ले जाए तो भोजन लगा थाली को भी पहुंची तो लगा थाली जो छाजे पे चली गई तो बिस्किया पे आई थी भी सुबह बजो बिस्किया बजो उनने बिस्जा की आवाज के सुनकर नूर बोल गई बन गई पड़ोसन दो हाथ जा रही संकेत।

ਸੁਣੀ ਕਾਮਨੀ ਖੋਲੋ ਕੰਚ ਕੇ ਵਾਰ ਲੇਕਿਨ ਨਾਲ ਸੁਤੇ ਕੇ ਕਿਵਾ ਨੀ ਖੁਲਜੀ ਕਿਵਾ ਨੀ ਖੁਲ ਅਬ ਜੋ ਹੈ ਸੁਣੋ ਸਾਧੂ ਨੇ ਸਾਧੂ ਨੇ ਸੁਣੋ ਦੋਹਾ ਸਾਧੂ ਕਹਿ ਰਹਾ ਮੈਂ।